ਕਾ ਤਿੰਨਾਂ ਦੇ ਸੰਸਕਾਰ ਆ। ਸੰਯੁਕਤ ਪਰਿਵਾਰਾਂ ਦੇ ਰਹਿਣ ਵਾਲੇ ਛੋਟੂ ਆਪਣੇ ਰਿਸ਼ਤੇ ਫਾਇਦੇ ਸਮਝਾਂ, ਬੜੇ ਬਜ਼ੁਰਗੋ ਆਦਰ ਕਰਾਂ। ਛੋਟੂਏ ਦੇਖਭਾਲ ਸਿਰਫ ਮਾਂ ਬਾਬੇ ਹੀ ਜ਼ਿੰਮੇਵਾਰੀ ਨਹੀਂ ਰਹਿੰਦੇ, ਬਲਕਿ ਦਾਦਾ ਦਾਦੀ ਤੋਂ ਹੋਰ ਵੀ ਛੋਟੂ ਧਿਆਨ ਦਾ। ਤਾਂ ਕੰਮ ਕਰਨ ਵਾਲੇ ਮਾਂ ਬਾਪ ਰਾਮਾ ਕਾ ਨੌਕਰੀ ਕਰ ਸਕਾ, ਕਿਲੇ ਕਿ ਛੋਟੂ ਸੁਰੱਖਿਅਤ ਰਹਾ, ਸੁੱਖ ਦੁੱਖ ਦੇ ਸਭ ਖੜ੍ਹੇ ਰਹਾ। ਕਾਲ ਹੈ ਅਗਰ ਪਰੇਸ਼ਾਨੀ ਹੋਆ ਤਾਂ ਤਾਂ ਉਹ ਹੌਸਲਾ ਬੜਾਵਾ, ਗੌਰ ਕੇ ਕੰਮਾਂ ਦੇ ਸਭ ਇੱਕ ਦੂਜੇ ਹੱਥ ਵਟਾਵਾ। ਛੇਉੜੀ ਮਿਲਿਆ ਗੌਰ ਕੇ ਜ਼ਿੰਮੇਵਾਰੀ ਨਿਭਾਵਾ, ਜਿੱਤਾ ਕਾ ਤਿੰਨੋਂ ਬੋਝ ਕੰਮ ਹੋਆ, ਖੇਚੇ ਕੰਮ ਵਪਾਰ ਦੀ ਜਾਂ ਤਾਂ ਫਿਰ ਨੌਕਰੀ ਦੀ ਵੀ ਇੱਕ ਦੂਜੇ ਸਾਥ ਦਿਆ। ਤਾਂ ਬੜੇ ਬਜ਼ੁਰਗੋ ਅਨੁਭਵਾਂ ਕਾਈ ਠੀਕ ਫੈਸਲਾ ਲਿਆ, ਪਰਿਵਾਰ ਮੁਸ਼ਕਿਲ ਵੱਲ ਮਿਲਿਆ ਗਾਢਾ, ਬਿਮਾਰੀ ਹੋਈ ਜਾਂ ਤਾਂ ਫਿਰ ਕੋਈ ਦੁਰਘਟਨਾ ਦੀ ਜਾਂ ਤਾਂ ਫਿਰ ਕੋਈ ਆਰਥਿਕ ਸੰਕਟਾਂ ਦੀ, ਸੰਯੁਕਤ ਪਰਿਵਾਰ ਬੜਾ ਸਹਾਰਾ ਬਣਾ। ਇਲਾਜ ਤੋਂ ਦੇਖ ਰੇਖ ਸਭ ਮਿਲਿਆ ਕਰਾਂ, ਗੌਰੋ ਕਿਰਾਓ, ਬਿਜਲੀ ਹੋ, ਪਾਣੀ ਹੋ, ਖਾਣੀ ਹੋ, ਖਰਚ ਸਭ ਮਿਲਿਆ ਕਰਾਂ। ਥੋਕਾ ਦੇ ਸਮਾਨ ਲੈਣੇ ਕਾ ਪੈਸੇ ਬਚਤ ਹੋਆ, ਔਰ ਬੇਰੁਜ਼ਗਾਰ ਜਾਂ ਤਵੇ ਨਾ ਕਮਾਉਣ ਵਾਲੇ ਵੀ ਸੁਰੱਖਿਅਤ ਆ, ਕਿਲੇ ਕਿ ਪਰਿਵਾਰ ਤਿੰਨੋਂ ਸਹਾਰਾ ਬਣਾ। ਤਾਂ ਗੌਰਾ ਦੀ ਹਮੇਸ਼ਾ ਕੋਈ ਨਾ ਕੋਈ ਹੋਆ, ਜਿੱਥਾ ਕਾ ਚੋਰ ਲੁਟੇਰੋ ਡਰ ਵੀ ਨਹੀਂ ਰਹਿੰਦਾ। ਤਾਂ ਛੋਟੂ ਬੜੇ ਬਜ਼ੁਰਗਾਂ ਕਾ ਕੋਥਾ ਸੁਣਾ, ਜਿੱਥਾ ਕਾ ਤਿੰਨਾਂ ਲੈ ਆਪਣੇ ਜੀਵਨੇ ਸ਼ਿਕਸ਼ਾ ਮਿਲਾ, ਦਾਦਾ ਦਾਦੀ ਨੈਤਿਕ ਸ਼ਿਕਸ਼ਾ ਤੋਂ ਸੰਸਕਾਰ ਸਿੱਖੇਵਾ। ਬੜੇ ਬਜ਼ੁਰਗੇ ਅਨੁਭਵੇ ਆਧਾਰਾ ਗਾਏ, ਬੜੀਆ ਨਿਰਣੇ ਲਿਆ, ਤੋਂ ਪਰਿਵਾਰੇ ਲੜਾਈ ਹੋਏ ਝਗੜੇ ਗੌਰਾ ਬਿਤਰੀ ਜਾ ਸੁਲਝੇ। ਸਭ ਹੀ ਨਿਰਣੇ ਉਹਨੇ ਕਾ ਪਰਿਵਾਰਾਂ ਦੀ ਏਕਤਾ ਰਹਾ, ਪਰ ਇੱਕ ਹੀ ਛੋਤੇ ਪੜੇ ਕਈ ਸਾਰੇ ਰਿਸ਼ਤੇ ਸਾਥੀ ਰਹਿਣੇ ਅੱਜ ਕੇ ਲੋਕਾਂ ਲਈ ਬੜਾ ਹੀ ਮੁਸ਼ਕਿਲ ਆ, ਕਿਲੇ ਕਿ ਤਿੰਨਾਂ ਲਈ ਲੱਗਾ ਕਿ ਸੰਯੁਕਤ ਪਰਿਵਾਰਾਂ ਦੀ ਕਈ ਪ੍ਰਕਾਰੇ ਰੋਕ ਟੋਕ ਆ, ਤਿੰਨਾਂ ਲਈ ਆਜ਼ਾਦੀ ਨਹੀਂ ਮਿਲਦੀ। ਪਰਸੋਂ ਬੋਲੀ ਜਾ ਕਿ ਸੰਯੁਕਤ ਪਰਿਵਾਰਾਂ ਦੇ ਰਹਿਣੋਂ ਜ਼ਿਆਦਾ ਸੁਰੱਖਿਅਤ ਆ, ਤਾਂ ਏਕਲ ਪਰਿਵਾਰਾਂ ਕਾ ਸੰਯੁਕਤ ਪਰਿਵਾਰੇ ਫਾਇਦੇ ਜ਼ਿਆਦਾ ਆ। ਤਾਂ ਅੱਜ ਕੱਲ੍ਹ ਇਹ ਬੰਦਿਸ਼ਾਂ ਦੀ ਕੋਈ ਵੀ ਨਹੀਂ ਰਹਿਣਾ ਚਾਹੁੰਦਾ, ਸਭ ਆਜ਼ਾਦੀ 'ਚ ਆ। ਅੱਜ ਕੇ ਵਕਤਾਂ ਦੀ ਨੌਕਰੀ ਲਈ ਅੱਛੇ ਸਕੂਲਾਂ ਦੇ ਛੋਟੂ ਪੜ੍ਹਾਉਣ ਵਾਲੇ ਲੋਕ ਕਿਆ ਕੋਰਾ ਗਾਵਾਂ ਛੱਡਿਆ ਸ਼ਹਿਰ ਵਾਲੇ ਲਾਗੇ ਨੜੇ ਹੁੰਦਾ, ਜਿੱਤਾ ਕਾ ਸੰਯੁਕਤ ਪਰਿਵਾਰ ਚੁੱਟਿਆ ਏਕਲ ਪਰਿਵਾਰਾਂ ਦੀ ਲਾਗੋ ਨਾ ਬਦਲ ਦੋ। ਪਰ ਤੈਬੇ ਵੀ ਅੱਜ ਗਾਵਾਂ ਦੇ ਲੋਕ ਮਿਲਿਆ ਤੋਂ ਇਕੱਠੇ ਰਹਾ, ਪਰਿਵਾਰਾਂ ਦੇ ਇੱਕ ਹੀ ਸੁੱਖ ਸਭ ਹੀ ਸੁੱਖ ਹੋਆ, ਤੋਂ ਇੱਕ ਹੀ ਦੁੱਖ ਪਰਿਵਾਰੋ ਦੁੱਖ ਹੋਆ, ਇੱਕ ਹੀ ਦੂਜੇ ਸਾਥੀ ਦੁੱਖ ਵੰਡਿਆ, ਔੜ ਕੋ ਆ ਤੋਂ ਸੁੱਖ ਦੁੱਗਣਾ ਹੋਆ, ਤੈ ਰਹਿਣੋ ਬੜਾ ਹੀ ਜ਼ਰੂਰੀ ਆ। ਤਾਂ ਸੰਯੁਕਤ ਪਰਿਵਾਰੇ ਭਾਰਤੀ ਸਮਾਜੇ ਸਭੀ ਕਾ ਬੜੀ ਸ਼ਕਤੀ ਆ, ਜੋ ਸਿਰਫ ਰਹਿਣੇ ਤਰੀਕੋ ਨਹੀਂ ਆ, ਬਲਕਿ ਜੋ ਇੱਕ ਜੀਵ ਨੂੰ ਮੁੱਲ ਆ, ਇੱਤ ਪਿਆਰ, ਸਹਿਯੋਗ, ਸੁਰੱਖਿਆ, ਸੰਸਕਾਰ, ਤੋਂ ਆਰਥਿਕ ਮਜ਼ਬੂਤੀ ਮਿਲਾ। ਤੋਂ ਸੰਯੁਕਤ ਪਰਿਵਾਰ ਸਿਰਫ ਰਹਿਣੇ ਤਰੀਕੋ ਨਹੀਂ, ਬਲਕਿ ਜੀਵਨ ਜੀਣੇ ਕਲਾ। ਤਾਂ ਸ਼ਰੋਤਾਓ, ਜੋ ਤੇ ਥੋੜ੍ਹੀ ਜਿਹੀ ਗੱਲਬਾਤ ਐਵੇਂ ਸੁਣੀ, ਇੱਕ ਬੜੀ ਹਜ਼ਾਰ ਲੋਕ ਗੀਤ।

ਬਿਲਾਸਪੁਰੀ ਪ੍ਰੋਗਰਾਮ ਸੁਣਨੇ ਵਾਲੇ ਸਭੀ ਜੋ ਰਿਤੂ ਗੌਤਮਾਰਾ ਨਮਸਕਾਰ। ਤਾਂ ਦੇਖੋ ਜੀ, ਪ੍ਰੋਗਰਾਮਾਂ 'ਚ ਅਸੀਂ ਤੁਹਾਨੂੰ ਜੋ ਲੈ ਕੇ ਆਏ ਕੁਛ ਗੱਲਬਾਤ, ਅੱਜ ਅਸੀਂ ਗੱਲਬਾਤ ਲਗਾਉਣੀ ਵੀ ਅੱਜ ਕੀ ਬੱਚਤ ਜਿਹੜੀ ਸੀ ਕੱਲ੍ਹ ਕੀ ਸੁਰੱਖਿਆ ਹੀ। ਕੁਛ ਗੱਲਬਾਤ ਮੈਂ ਤੁਹਾਂ ਕਨੇ ਲਗਾਉਣੀ ਵੀ ਅਹਾਂ ਜੋ ਰਕਤਦਾਨ ਜੇ ਆਸੇ ਤੀਸਰੇ ਮਤ ਮੇਰੇ ਬਾਰੇ 'ਚ ਮੈਂ ਤੁਹਾਂ ਕਨੇ ਗਲਾਉਣਾ, ਕੁਛ ਤੁਹਾਨੂੰ ਲੋਕ ਗੀਤ ਸੁਣਾਉਣੇ, ਕੁਛ ਤੁਹਾਂ ਕਨੇ ਨਵੀਆਂ ਪੁਰਾਣੀਆਂ ਜਿਹੀਆਂ ਮੈਂ ਖਬਰਾਂ ਵੀ ਲਗਾਉਣੀਆਂ। ਤਾਂ ਪ੍ਰੋਗਰਾਮ ਮਾਰੀ ਸ਼ੁਰੂਆਤ ਜੇ ਸਭੀ ਜੋ ਅਹਾਂ ਜੋ ਜਾਣਦੀ ਪਈ ਆਹਰੇ ਸੁਣਨੇ ਵਾਲਿਆਂ ਜੋ ਲੋਕ ਗੀਤਾਂ ਨੇ ਨਿਹਾਲ ਭਰਿੰਦੀ, ਤਾਂ ਸਭ ਤੋਂ ਪਹਿਲੇ ਸੁਣੇ ਲੈਂਦੇ ਲੋਕ ਗੀਤ

ਅਤੇ ਅੱਜ ਕੱਲ੍ਹ ਇੱਕ ਇੱਕ ਕਮਾਈ ਆ ਕਹਿੰਦੇ ਕਿਸੇ ਦਾ ਘਰ ਜੇ ਐਸੇ ਖੁੱਲ੍ਹਾ ਨਹੀਂ ਚੱਲਦਾ ਹੀ ਨਹੀਂ ਆ, ਮਹਿੰਗਾਈ ਇਤਨੀ ਸੌ ਚੀਜ਼ਾਂ ਹੀ ਆ ਤਾਂ ਤਿੰਨਾਂ ਦੇ ਚੱਲਦੇ ਜੇ ਉਹਨਾਂ ਪਾਸੇ ਧਿਆਨ ਦੇਣਾ ਚਾਹੀਦਾ। ਔਰ ਜੇ ਅਸੀਂ ਪੂੰਜੀਆਂ 'ਚ ਨਿਵੇਸ਼ ਖਰਾ ਕਰੀਏ, ਬਚਤ ਖਰੀ ਕਰੀਏ, ਨਿਵੇਸ਼ ਖਰਾ ਕਰੀਏ ਤਾਂ ਇਸ 'ਤੇ ਕਿਆ ਹੁੰਦਾ, ਮਾਰੇ ਦੇਸ਼ ਸਾਰੀ ਆਰਥਿਕ ਵਿਵਸਥਾ ਜਿਹੜੀ ਅਰਥ ਵਿਵਸਥਾ ਜਿਹੜੀ ਸੇ ਵੀ ਮਜ਼ਬੂਤ ਰਹਿੰਦੀ। ਔਰ ਮਾਰੇ ਦੇਸ਼ਾਂ 'ਚ ਜਿਹੜਾ ਬਹੁਤ ਵਾਰ ਹੋਇਆ ਵੀ ਦੁਨੀਆਂ 'ਚ ਤਾਂ ਜੇ ਰਿਸੈਸ਼ਨ ਆਵਾਂ ਨਾ ਫਿਰ ਲੋਕ ਲਗਾਏ ਪਰੇਸ਼ਾਨ ਹੋਣੇ ਆਹਾਂਗੇ ਬਚਤ ਨਹੀਂ, ਕਿਉਂਕਿ ਵਿਦੇਸ਼ਾਂ 'ਚ ਇਹ ਤਕਨੀਕ ਹੀ ਭਈ ਜਿਤਨਾ ਕਮਾਉਣਾ ਤਿਤਨਾ ਖਾਣਾ, ਫਿਰ ਕਮਾਉਣਾ ਫਿਰ ਖਾਣਾ, ਹੈ ਨਾ। ਪਰ ਇਹ ਹਿੰਦੁਸਤਾਨੀ ਹੈ ਜੋ ਅਭਿਆਸ ਆ ਵੀ ਅਸੀਂ ਜੇ ਆਪਣੀ ਬੱਚਤ ਬਚਾਈ ਕਨੇ ਜੇ ਅਸੀਂ ਕੁਛ ਚੱਲਦੇ ਤਾਂ ਹੀ ਹਰੀ ਅਰਥ ਵਿਵਸਥਾ ਜੇ ਇਸੇ ਪੂਰੀ ਦੁਨੀਆ 'ਤੇ ਲੱਗ ਜੇ ਇਸੇ ਨਜ਼ਰ ਆਉਂਦੀ ਔਰ ਟਿਕਰੀ ਵੀ ਰਹਿੰਦੀ। ਕੁੱਲ ਮਿਲਾਈ ਕੇ ਬੱਚਤ ਜੇ ਇਸੇ ਕਿਹੜੀ ਆਦਤ ਹੀ ਵੀ ਅਸਾਂ ਜੋ ਵਰਤਮਾਨ 'ਚ ਸੇ ਅਨੁਸ਼ਾਸਨ ਸਿਖਾਉਂਦੀ ਔਰ ਭਵਿਸ਼ਯ ਜੋ ਅਸਾਂ ਜੋ ਕਿਆ ਕਰਦੀ ਸੀ ਹਰੇ ਭਵਿਸ਼ਯ 'ਚ ਜੇ ਇਸੇ ਹਰੀ ਇਹੜੀ ਮਦਦ ਕਰਦੀ ਵੀ ਸਾਰਾ ਭਵਿਸ਼ਯ ਸਮਰੀ ਜਾਂਦਾ। ਇਸੀ ਖਾਤਰ ਆਉਂ ਹਰ ਮਾਣੂ ਜੋ ਆਪਣੀ ਜੋ ਹਰ ਮਾਣੂ ਜੋ ਜੇ ਇਸੇ ਆਪਣੀ ਬਚਤ ਆਮਦਨੀ ਦਾ ਕੁਛ ਨਾ ਕੁਛ ਰਕਮ ਜਿਹੜੀ ਇਸੇ ਬਚਤਾਂ ਦੇ ਰੂਪਾਂ 'ਚ ਰੱਖਣੀ ਚਾਹੀਦੀ ਤਾਂ ਹੀ ਮਾਣੂ ਜੇ ਅਸੀਂ ਆਤਮ ਨਿਰਭਰ ਔਰ ਸਮਝਦਾਰੀ ਔਰ ਸੁਖੀ ਜ਼ਿੰਦਗੀ ਵਾਲੀ ਨਿਊ ਜੇ ਅਸੀਂ ਰੱਖੀ ਸਕਦਾ। ਤਾਂ ਇਹ ਤਾਂ ਥੀ ਕੁਛ ਤੁਹਾਂ ਕਰੇ ਗੱਲਬਾਤ ਔਰ ਤੁਹਾਂ ਜੋ ਹਰੇ ਲੋਕ ਗੀਤਾਂ ਦੀ ਜੇ ਇਸੇ ਰਹਿੰਦੀ ਪਈ ਤਾਂ ਚਲੋ ਤੂੰ ਜਾਣਦੇ ਵੀ ਅਸੀਂ ਲੋਕ ਗੀਤ ਲਗਾਈਏ ਤਾਂ ਸੁਣ ਲੈਂਦੇ ਅਗਲਾ ਲੋਕ ਗੀਤ।

ਉੱਚੀਆਂ ਪਹਾੜਾਂ ਬੱਸੀ ਜਾਣਾ, ਗਾਇਆ ਕਰਦੇ ਧੀਰੇ ਲਾਲ ਕੌਸ਼ਲ ਹੋਰੀ। ਤਾਂ ਦੇਖੋ ਜੀ, ਤੌਂਦੀ ਵਾਲਾ ਤਾਂ ਜੇ ਤਿਆੜਾ ਹੁੰਦਾ ਨਾ, ਔਰ ਤੌਂਦੀ ਭਾਖੂਰੀ ਨਹੀਂ ਤਾਂ ਦਿਲ ਕਰਦਾ ਵੀ ਸੱਚੀ ਉੱਚੀਆਂ ਪਹਾੜੀਆਂ ਫਜਾਏ ਨੇ ਆਪਣੇ ਝਾਉਂ ਪਾਸੇ ਖਾਤੇ ਆਵਾ ਚੱਲਦੀ ਰਹੋ, ਇਹੜੀਆਂ ਜਗ੍ਹਾ ਬਸੀਆਂ ਨਾ ਜਾਏ ਕਨੇ। ਤਾਂ ਦੇਖੋ ਹਰੀ ਗੀਤ ਜਿਹੜੇ ਨਾ ਮਾਰੀਆਂ ਸੰਸਕ੍ਰਿਤੀ ਆ ਜੋ ਬੰਨੀ ਕਨੇ ਰੱਖਦੇ ਆ, ਹਰੇ ਵਿਵਹਾਰ ਆ ਜੋ ਬੰਨੀ ਕਨੇ ਰੱਖਦੇ। ਤਾਂ ਇਹ ਹੀ ਕੁਛ ਲੋਕ ਗੀਤ ਤੁਸੀਂ ਸੁਣਿਆ। ਕੁਛ ਤੁਹਾਂ ਕਨੇ ਮੈਂ ਖਬਰਾਂ ਵੀ ਲਗਾਉਣੀਆਂ। ਖਬਰ ਇਹੜੀ ਭਈ ਭਾਜਪਾ ਅਧਿਕਸ਼ ਰਾਜੀਵ ਬਿੰਦਲ ਹੋਰੀ ਬੋਲਿਆ ਭਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਮਨ ਕੀ ਬਾਤ ਕਾਰਜਕ੍ਰਮ ਜਿਹੜਾ ਸੀ ਸਮਾਜਾ ਜੋ ਸਕਾਰਾਤਮਕਤਾ ਜਿਹੜੀ ਸਕਾਰਾਤਮਕ ਦਿਸ਼ਾ ਦੇਣ ਵਾਲਾ ਜਨ ਅੰਦੋਲਨ ਜੇ ਆਸੇ ਬਣੀ ਚੁੱਕੂ ਰਾ। ਤਿੰਨੇ ਅੱਜ ਸੋਲਨ ਜ਼ਿਲ੍ਹੇ ਰੇ ਕੰਡਾ ਘਾਟ ਰੇ ਸਕੋੜ ਬੂਥੇ ਪਰ ਅਜੇ ਆਸੇ ਕਾਰਜਕ੍ਰਮ ਸੁਣਿਆ। ਇਹ ਕਾਰਜਕ੍ਰਮ ਦੇਸ਼ ਵਾਸੀਆਂ ਜੋ ਰਾਸ਼ਟਰ ਨਿਰਮਾਣ 'ਚ ਸਹਿਭਾਗੀ ਬਣਨ ਖਾਤਰ ਵੀ ਜੇ ਆਸੇ ਪ੍ਰੇਰਣਾ ਦਿੰਦਾ। ਅਗਲੀ ਖਬਰ ਇਹੜੀ ਪਈ ਸੋਲਨ 'ਚ ਰਾਸ਼ਟਰ ਸਤਰੀ ਸ਼ੂਲਿਨੀ ਮੇਲੇ ਦਾ ਆਖਰੀ ਦਿਨ ਜੇ ਆਸੇ ਅੱਜ ਥਾ, ਔਰ ਤੀਜੇ ਦਿਨ ਅੱਜ ਮਹਿਲਾ ਜਿਹੜੀ ਰੱਸਾਕੱਸੀ ਪ੍ਰਤੀਯੋਗਿਤਾ ਹੀ ਸੇ ਆਹਰੇ ਆਕਰਸ਼ਣਾਂ ਦਾ ਕੇਂਦਰ ਰਿਹਾ। ਔਰ ਇਸ ਤੋਂ ਇਲਾਵਾ ਜੇ ਆਸੇ ਕਬੱਡੀਅਰੀ ਪ੍ਰਤੀਯੋਗਿਤਾ ਰਾ ਵੀ ਲੋਕ ਖੂਬ ਆਨੰਦ ਲਿਆ। ਤਾਂ ਇਹ ਤਾਂ ਥੀਆਂ ਕੁਛ ਖਾਸ ਖਾਸ ਖਬਰਾਂ। ਤਾਂ ਧੀਆਂ ਜੇ ਮੈਂ ਗੱਲ ਕੀਤੀ ਤੁਹਾਨੂੰ ਪਿਆ ਟਾਈਮੇ ਟਾਈਮੇ ਪਰ ਤੁਹਾਂ ਕਨੇ ਕੁਛ ਗੱਲਾਂ ਬਾਤਾਂ ਲਗਾਉਂਦੇ ਰਹਿੰਦੇ, ਔਰ ਅੱਜ ਇਹੜੀ ਅਸੀਂ ਗੱਲਬਾਤ ਮੈਂ ਤੁਹਾਂ ਕਨੇ ਕਰਨੀ ਰਕਤਦਾਨ ਜੇ ਆਸੇ ਤੀਸਰੇ ਮਤ ਮੇਰੇ ਬਾਰੇ 'ਚ। ਰਕਤਦਾਨ ਇੱਕ ਐਸਾ ਦਾਨ ਆ ਸੀ ਜੇ ਆਹ ਜੋ ਕਿਸੇ ਵੀ ਮਾਣੂ ਜੋ ਜੇ ਆਸੇ ਜ਼ਿੰਦਗੀ ਦੇਣ ਵਾਲਾ ਕੰਮ ਕਰਦਾ, ਔਰ ਮਾਨਵਤਾਰੀ ਸੱਚੀ ਸੇਵਾ ਹੀ ਕਹਿ ਪਈ। ਰਕਤ ਐਸੀ ਜ਼ਰੂਰਤ ਹੀ ਸੀ ਜੇ ਆਹ ਜੋ ਕਿਸੇ ਵੀ ਕਾਰਖਾਨੇ 'ਚ ਜੇ ਆਸੇ ਨਹੀਂ ਬਣਾਇਆ ਜਾ ਸਕਦਾ ਹੀ ਨਹੀਂ ਆ। ਔਰ ਇੱਕ ਸਵਸਥ ਮਾਣੂ ਜੇ ਆਸੇ ਰਕਤਦਾਨ ਕਰੀ ਕਨ ਆਪਣੀ ਮਰਜ਼ੀਆਂ ਨੇ ਕਰੀ ਕਨੇ ਸਮਾਜੇ ਜੋ ਜੇ ਆਸੇ ਇੱਕ ਅੱਛੀ ਔਰ ਸੱਚੀ ਸੇਵਾ ਜੇ ਆਸੇ ਦੇ ਸਕਦਾ। ਕਹਿ ਭਈ ਅਸੀਂ ਸਭ ਜਾਣਦੇ ਭਈ ਮਾਣੂ ਜੇ ਆਸੇ ਕੋਈ ਵੀ ਕਈ ਵਾਰ ਮਾਣੂ ਕਿਆ ਹੁੰਦਾ ਭਈ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਈ ਕੇ, ਔਰ ਕਈ ਵਾਰ ਕਿਆ ਹੁੰਦਾ ਭਈ ਕੋਈ ਘਾਇਲ ਆ ਮਾਣੂ ਆ ਅਤੇ ਸੋ ਜ਼ਰੂਰਤ ਹੀ ਖੂਨਦਾਰੀ ਔਰ ਖੂਨਦਾਰੀ ਕਮੀ ਆ ਅਤੇ ਕਈ ਵਾਰ ਦਮ ਤੋੜੀ ਦਿੰਦਾ। ਪਰ ਜੇ ਹਰੇ ਜਿਹੜੇ ਬਲੱਡ ਬੈਂਕ ਹੁੰਦੇ ਤਿੰਨਾਂ 'ਚ ਅਸੀਂ ਰਕਤਦਾਨ ਕੀਤੂ ਰਹੂੰਗਾ ਤਾਂ ਅਸੀਂ ਖੂਨ ਉੱਥੇ ਖੋ ਰਹੂੰਦਾ ਤਾਂ ਅਸੀਂ ਕਿਸੇ ਮਾਣੂ ਦੇ ਕੰਮ ਆ ਜਾਂਦਾ। ਕਿਸੇ ਵੀ ਵੱਡੇ ਓਪਰੇਸ਼ਨ ਦਾ ਜਿਹੜਾ ਜੇ ਖੂਨ ਦੀ ਜ਼ਰੂਰਤ ਪਓ ਤਾਂ ਤਿੱਥੀ ਵੀ ਇਹ ਹਰਾ ਜਿਹੜੀ ਖੂਨੇਰੀ ਕਮੀਆਂ 'ਚ ਮਦਦ ਕਰ ਸਕਦਾ। ਸੌਗੀ ਕਈ ਵਾਰ ਅਸੀਂ ਦੇਖਦੇ ਵੀ ਪ੍ਰਸਵਰੇ ਦੌਰਾਨ ਜਾਂ ਫਿਰ ਥੈਲੀਸੀਮੀਆ ਜਾਂ ਫਿਰ ਕੈਂਸਰ ਸਰੀਖੀਆਂ ਬਿਮਾਰੀਆਂ ਜਿਹੜੀਆਂ ਸੀ ਮਰੀਜ਼ਾਂ ਜੋ ਤੋੜੀ ਦਿੰਦੀਆਂ, ਤਾਂ ਇਹੜੀਆਂ ਬਿਮਾਰੀਆਂ 'ਚ ਰਕਤਦਾਨ ਜੇ ਆਸੇ ਸਾਨੂੰ ਕਿਆ ਕਰਦਾ, ਰਕਤਦਾਨ ਸਾਨੂੰ ਇੱਕ ਹੌਂਸਲਾ ਦਿੰਦਾ ਔਰ ਇੱਕ ਮਾਣੂ ਜੋ ਜਿਹੜੀ ਸੀ ਮਦਦ ਹੋ ਜਾਂਦੀ। ਇਹੜੇ ਮਾਣੂ ਖਾਤਰ ਰਕਤਦਾਨ ਜੇ ਆਸੇ ਜੀਵਨਦਾਨਾਂ ਦੇ ਬਰਾਬਰ ਹੂੰ, ਔਰ ਕਿਸੇ ਵੀ ਮਾਣੂ ਦੀ ਜ਼ਿੰਦਗੀ ਕਿਸੇ ਵੀ ਮਾਣੂ ਜੋ ਜਿਹੜੀ ਜ਼ਿੰਦਗੀ ਦੇਣਾ ਸੇ ਬਹੁਤ ਹੀ ਮਹੱਤਵੇ ਦਾ ਕੰਮ ਆ। ਔਰ ਰਕਤਦਾਨ ਕਰਨੇ 'ਤੇ ਮਾਣੂ ਕਈ ਵਾਰ ਅਸੀਂ ਦੇਖਦੇ ਵੀ ਕਈ ਭਰਾਂਤੀਆਂ ਫੈਲ ਰਹੀਆਂ ਹੁੰਦੀਆਂ ਤਾਂ ਲੋਕ ਬਚਦੇ, ਰਕਤਦਾਨ ਦੇਣ 'ਤੇ ਕਿਸੇ ਜੋ ਕੋਈ ਫਰਕ ਨਹੀਂ ਪਾਉਂਦਾ ਹੀ ਨਹੀਂ ਆ। ਇੱਕ ਸਵਸਥ ਜਿਹੜਾ ਮਾਣੂ ਆ ਅਸੀਂ ਆਪਣੇ ਪੂਰੇ ਟੈਸਟ ਜਾਂਚ ਕਰਾਈ ਕਨੇ ਆਪਣੇ ਰਕਤ ਜੋ ਜੇ ਅਸੀਂ ਦਾਨ ਕਰ ਸਕਦਾ, ਔਰ ਇਸ 'ਤੇ ਬੜੀ ਮਾਨਵ ਸੇਵਾ ਹੁਣ ਸਮਝਦੀ ਵੀ ਦੂਜੀ ਕੋਈ ਨਹੀਂ ਹੋ ਸਕਦੀ। ਆਹ ਜੋ ਰਕਤਦਾਨੇ ਦੇ ਬਾਰੇ 'ਚ ਕਈ ਵਾਰ ਅਸੀਂ ਲੋਕ ਗਲਤ ਫਹਿਮੀਆਂ ਫੈਲਾ

0: ਦਿੰਦੇ ਤਾਂ ਸਾਨੂੰ ਚਾਹੀਦਾ ਵੀ ਅਸੀਂ ਤਿੰਨਾਂ ਗੱਲਾਂ ਜੋ ਵੀ ਜੇ ਅਸੀਂ ਕੱਟੀਏ ਔਰ ਕੋਸ਼ਿਸ਼ ਕਰੀਏ ਭਈ ਅਸੀਂ ਰਕਤਦਾਨ ਜੇ ਅਸੀਂ ਆਪਣੇ ਤੀਸਰਾ ਸੰਕਲਪ ਸਾਨੂੰ ਜ਼ਰੂਰ ਜੇ ਅਸੀਂ ਲੈਣਾ ਚਾਹੀਦਾ। ਦੂਜੀ ਗੱਲ ਹੀ ਭਈ ਕਈ ਵਾਰ ਕਿਆ ਹੁੰਦਾ ਹਰਾ ਇੱਕ ਯੂਨਿਟ ਖੂਨ ਜੇ ਆ ਸੇ ਵੀ ਹਰਾ ਜੇ ਅਸੀਂ ਇੱਕ ਇੱਕ ਯੂਨਿਟ ਜੇ ਆ ਕੰਮ ਆਉਂਦਾ ਔਰ ਅਸੀਂ ਕਿਆ ਕਰ ਸਕਦੇ ਅਸੀਂ ਕਿਸੇ ਵੀ ਮਾਣੂ ਰੀ ਜਿਹੜੀ ਸੇ ਮਦਦ ਕਿਵੇਂ ਕਰ ਸਕਦੇ ਆਪਣਾ ਰਕਤਦਾਨ ਕਰਨੇ ਕਰ ਸਕਦੇ ਔਰ ਆਉਂ ਸਮਝਦੀ ਹਾਂ ਹਰੇ ਸੀ ਜੇ ਗੱਭਰੂ ਹੈ ਤਿੰਨਾਂ 'ਚ ਜ਼ਰੂਰ ਇਸ ਗੱਲ ਵਾਲੇ ਪਾਸੇ ਜੇ ਅਸੀਂ ਧਿਆਨ ਦੇਣਾ ਚਾਹੀਦਾ ਵੀ ਅਸੀਂ ਰਕਤਦਾਨ ਨੇ ਪਰ ਜੇ ਅਸੀਂ ਪੂਰੀ ਭਾਗੀਦਾਰੀ ਰੱਖੀਏ ਤਾਂ ਕਿ ਅਸੀਂ ਕਿਸੇ ਦੀ ਵੀ ਮਦਦ ਕਰ ਸਕੀਏ। ਤਾਂ ਦੇਖੋ ਹੁਣ ਇਹ ਤਾਂ ਰਕਤਦਾਨ ਮਹਾਂਦਾਨ ਤਾਂ ਹੀ ਬੋਲਿਆ ਜਾਂਦਾ ਔਰ ਸਾਨੂੰ ਜ਼ਰੂਰ ਜੇ ਅਸੀਂ ਕਰਨਾ ਚਾਹੀਦਾ। ਤਾਂ ਇਸ ਲਈ ਸੌਗੀ ਹੁਣ ਬਿਲਾਸਪੁਰੀ ਪ੍ਰੋਗਰਾਮ ਮਹਾਰਾਜ ਜੇ ਅਸੀਂ ਟਾਈਮ ਵੀ ਖਤਮ ਹੋਇਆ ਕਰਦਾ। ਰਿਤੂ ਗੌਤਮ ਨੂੰ ਇਜਾਜ਼ਤ ਦਿਓ, ਨਮਸਕਾਰ।
1: ਅਭੀ ਆਪ ਸੁਣ ਰਹੇ ਥੇ ਬਿਲਾਸਪੁਰੀ ਕਾਰਜਕ੍ਰਮ। ਕਿਰਪਾ ਹਮਾਰੀ ਅਗਲੀ ਉਦਘੋਸ਼ਣਾ ਕੀ ਪ੍ਰਤੀਕਸ਼ਾ ਕੀਜੀਏ। आकाशवाणी का ये शिमला केंद्र है। अब आप सुनेंगे भारत और ऑस्ट्रेलिया के मध्य
2: 103.7 मेगाहर्ट्ज़ पर आप सुन रहे हैं FM शिमला का प्रसारण। 6:30 हुए हैं, आइए सुनते हैं बिलासपुरी लोकगीत। लीजिए सुनिए विद्या चोपड़ा की आवाज़ में ये लोकगीत।